ਪਤ ਚੰਤਰਾ ਲਾ ਤਾ ਸੁਤੀ ਹੋ ਬੇਲੇ ਸ਼ਾ ਯੇ ਤਾ ਲਾ ਆ ਲੇ ਰਿਲੀ ਬਾਟ ਦਾ ਸੇ ਆ ਰੇ ਆ ਬਾ ਸ਼ੇ ਲੂ ਲਾ ਆ ਜੇ ਤੀ ਨਾ ਮੋ ਤਾ ਪੇ ਲਾ ਪੇ ਨਾ ਦਾ ਮਾ ਏ ਦੂ ਦਾ ਆ ਸ਼ਾਂ ਤਾ ਤਰ ਮੀ ਕਾ ਯਾ ਰੀ ਆ ਲੋ ਗਿਆ ਲੋ ਤਾ ਮਦੂ ਯਾ ਰੇ ਨਾ ਆ ਚਾਪ ਚਾ ਹੋਰ ਬੂਤੇ ਯਾ ਲਾ ਸ਼ੀ ਜਾ ਫੇ ਦੂ ਨਿਆ ਰੇ ਜੇ ਆ ਮੇ ਲੇ ਤਾ ਤੂ ਪੋ ਯਾ ਲਾ ਲੇ ਰੂ ਲੀ ਮਾ ਯਾ ਰੇ ਮਾ ਆ ਯਾ ਕਰ ਮਾ ਵੋ ਆ ਲਾ ਦੂਆ ਜੇ ਨੋਰ ਮਾ ਵੋ ਸੋਦਾ ਸੇ ਯਾ ਮੇਜੇ ਸੁਬੀ ਨੀ ਲੇ ਤੇ ਯਾ ਤੂ ਤਾ ਲੋ ਸੋ ਲੇ ਕੋ ਦੀ